ਗਾਵੇ ਕੋ ਗੁਣ ਵਡਿਆਈਆਂ ਚਾਰ, ਗਾਵੇ ਕੋ ਵਿਦਿਆ ਵਿਖਮ ਵਿਚਾਰ, ਗਾਵੇ ਕੋ ਸਾਜ ਕਰੇ ਤਨਖੇ, ਗਾਵੇ ਕੋ ਜੀ ਲੈ ਫਿਰਦੇ, ਗਾਵੇ ਕੋ ਜਾਪੇ ਦਿਸੈ ਦੂਰ, ਗਾਵੇ ਕੋ ਵੇਖੇ ਹਾਦਰਾ ਹਦੂਰ, ਕਥਨਾ ਕਥੀ ਨਾ ਆਵੇ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ, ਦੇਂਦਾ ਦੇ ਲੈਂਦੇ ਥੱਕ ਪਾਹੇ, ਜੁਗਾ ਜੁਗੰਤਰ ਖਾਈ ਖਾ, ਹੁਕਮੀ ਹੁਕਮ ਚਲਾਏ ਰਾਹ, ਨਾਨਕ ਵਿਖ ਸਹਿਬੇ ਪਰਵਾਹ, ਸਾਚਾ ਸਾਹਿਬ ਸਾਚ ਨਾਹੀਂ।

ਲਖ ਦਰਿਆਓ ਕੁਦਰਤ ਕਵਣ ਕਹਾਂ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਬਲਿਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਪਖਸਾਰ ਅਸੰਖ ਮੋਨ ਲਿਵਲਾਏ ਤਾਰ ਕੁਦਰਤ ਕੌਣ ਕਹਾ।

ਤਾਂ ਲਿਖੀਐ ਲੇਖੇ ਹੋਏ ਵਿਨਾਸ਼, ਨਾਨਕ ਵੱਡਾ ਆਖੀਐ ਆਪੇ ਜਾਣੇ ਆਪ। ਸਾਲਾ ਈ ਸਾਲਾ ਏਤੀ ਸੁਰਤ ਨਾ ਪਾਈਆ, ਨਦੀਆਂ ਤੇ ਵਹਾ

ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿੰਨੀ ਨਾਮ ਤੇ ਆਇਆ ਗਏ ਮਸ਼ਕਤ ਘਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ।

0: ਡਾਊਨਲੋਡ ਲਾਈਕਾ ਰੇਡੀਓ ਪੰਜਾਬੀ ਲਾਈਕਾ ਰੇਡੀਓ ਮੋਬਾਈਲ ਐਪ ਤੇ laikaradio.com ਤੇ ਅਲੈਕਸਾ ਪਲੇ ਲਾਈਕਾ ਰੇਡੀਓ ਪੰਜਾਬੀ ਪੰਜਾਬੀ ਲਾਈਕਾ ਰੇਡੀਓ ਨੈਟਵਰਕ Broadcasting across the UK with Asian stations. This is the largest commercial Asian radio network in the UK. Breakfast with Kajal. Like a radio.
1: Star Track of the Hour, sponsored by Star Tours. Tours by coach, Eurostar or flight. We give you the option, you choose what works best for you. That's the Star Tours experience. Visit startours.co.uk.

0: ਲਾਈਕਾ ਰੇਡੀਓ ਪੰਜਾਬੀ, ਲਾਈਕਾ ਰੇਡੀਓ ਮੋਬਾਈਲ ਐਪ ਤੇ, ਲਾਈਕਾ ਰੇਡੀਓ .com ਤੇ ਅਲੈਕਸਾ ਪਲੇ ਲਾਈਕਾ ਰੇਡੀਓ ਪੰਜਾਬੀ। ਪੰਜਾਬੀ
1: ਜੀ ਟੀਵੀ HD ਪਰ ਦੇਖੀਏ ਇੱਕ ਅਨੋਖੀ ਪਿਆਰ ਕੀ ਦਾਸਤਾਂ। ਮਿਲੀਏ 46 ਸਾਲ ਕੇ ਬਿਜ਼ਨਸ ਟਾਈਕੂਨ ਆਰਿਆਵਰਧਨ ਔਰ 19 ਸਾਲ ਕੀ ਪਿਆਰੀ ਸੀ ਅਨੂ ਸੇ।
2: ਤੁਮੇ ਮੁਝ ਪਰ ਭਰੋਸਾ ਨਹੀਂ?
3: ਖੁਦ ਸੇ ਵੀ ਜ਼ਿਆਦਾ।
1: ਜਿਨ੍ਹੇ ਤਕਦੀਰ ਚੁਪਕੇ ਸੇ ਬਾਂਧ ਰਹੀ ਹੈ ਇੱਕ ਅਣਜਾਣੇ ਰਿਸ਼ਤੇ ਮੇਂ।
3: ਜੋ ਬਾਤ ਮੇਰੇ ਦਿਲ ਮੇਂ ਵਹੀ ਬਾਤ ਆਰਿਆ ਸਰ ਕੇ ਦਿਲ ਮੇਂ ਵੀ ਹੈ।
1: ਕਿਆ ਯੇ ਨਜ਼ਦੀਕੀਆਂ ਬਦਲ ਦੇਗੀ ਉਨਕੀ ਕਿਸਮਤ ਕੀ ਰੇਖਾ? ਦੇਖੀਏ ਤੁਮ ਸੇ ਤੁਮ ਤਕ ਹਰ ਰਾਤ 8 ਵਜੇ ਜ਼ੀ ਟੀਵੀ HD ਪਰ। ਅਵੇਲੇਬਲ ਔਨ ਸਕਾਈ 707, ਸਕਾਈ ਗਲਾਸ 714, ਵਰਜਨ ਮੀਡੀਆ 809, BT 394।
4: This super hit track is brought to you by Tilda Basmati Rice. Take your taste buds to the next level.

0: ਡਾਊਨਲੋਡ ਲਾਈਕਾ ਰੇਡੀਓ ਪੰਜਾਬੀ ਲਾਈਕਾ ਰੇਡੀਓ ਮੋਬਾਈਲ ਐਪ ਤੇ laikaradio.com ਤੇ ਅਲੈਕਸਾ ਪਲੇ ਲਾਈਕਾ ਰੇਡੀਓ ਪੰਜਾਬੀ ਪੰਜਾਬੀ
1: Did you know you can advertise on this station Laika Radio Midlands plus our other offerings Laika Radio Greater London Laika Gold Greater London and Laika Radio Greater Manchester As a combined network we can give you a competitive rate to spread your message to a wider audience Call 0116 471 0697 or email sales@laikamedia.co.uk The sounds of love across the Midlands The love sound This is Laika Radio